ਧਨੁਸ਼, ਪਵਨ। ਫਰੈਂਡਸ ਕਾਲਨੀ ਕਰਨਾਲ ਸੇ ਗੁਰਵਿੰਦਰ ਸਿੰਘ ਪਾਂਧਾ, ਇੰਦਰਜੀਤ ਕੌਰ, ਬੇਬੀ ਮਨਮੀਤ, ਮਨਵਿੰਦਰ ਸਿੰਘ ਪਾਂਧਾ ਔਰ ਜੀ ਐਸ ਰਾਮਗੜੀਆ, ਔਰ ਮੁਜ਼ੱਫਰਪੁਰ ਬਿਹਾਰ ਕੇ ਹਮਾਰੇ ਸ਼੍ਰੋਤਾ ਹੈ ਆਰਿਅਨ ਰਾਜ, ਰੋਹਿਤ ਰਾਜ ਔਰ ਪਿਊਸ਼ ਕੁਮਾਰ। ਆਪ ਸਭੀ ਕੇ ਲੀਏ ਪ੍ਰੋਗਰਾਮ ਕੀ ਅਗਲੀ ਪੇਸ਼ਕਸ਼ ਫਿਲਮ ਆਈ ਹੇਟ ਲਵ ਸਟੋਰੀ ਸੇ।